0: हेलो
1: हेलो
0: हेलो कौन?
1: हेलो
0: इहाते कौन फोनी
1: ngai itu nah ni mau ku dok
0: डो न माको डक मा
1: हा
0: तो चच पिनोंग डो
1: छत जीवन
0: ब्यांग ब्यांग ते यो पियाते
1: पे छों काई यो हुन
0: वगे परलक वहयुंग सेमा
1: हा
0: चंगके भी परलंग
1: हाँ यू यू मारा
0: ता तो जीरवाई को अभी तो डो
1: आयोंग राम सेंग आया तू वही बे वा माया
0: बे वो मया मा แต่ตัวยี่กว่าบิวปนำนี้ไว้ฮัลโหลฮัลโหลฮัลโหลแต่ตอมเพลกับสารวัตรกันลังแต่ให้นี่พอร์โยปันเตมียาอินีรวายเบยว่ามายาโยรามสุจังกุเบลจิบุนโดว่าโฟนบีนายโฟนอีมันกับพอร์